0: ਦੇ ਤਮਾਮ ਪੁਲਿਸ ਫੋਰਸਿਸ ਕੋ ਆਖਿਆ ਹੈ ਜੇ ਉਹ ਮੁਲਕ ਵਿੱਚ ਅਮਨੋ ਕਾਨੂੰਨ ਬਣਾਏ ਰੱਖਣ ਦੇ ਨਾਲ ਨਾਲ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਦੇ ਰਹਿਣ। ਇਹ ਗੱਲ ਉਹਨਾਂ ਸੁਣ ਅੱਜ ਪ੍ਰੈਜ਼ੀਡੈਂਟਸ ਕਲਰ ਐਵਾਰਡ ਅਤਾ ਕਰਨ ਦੇ ਸਿਲਸਿਲੇ ਵਿੱਚ ਮੁਨਾਕਦਾ ਇੱਕ ਤਕਰੀਬ ਨਾਲ ਖਿਤਾਬ ਕਰਦਿਆਂ ਖਿਤਾਬ ਦੇ ਦੌਰਾਨ ਆਖੀ
1: ਪੁਲਿਸ ਵਿਵਸਥਾ ਕੋ ਅਧਿਕ ਸਿਟੀਜਨ ਫ੍ਰੈਂਡਲੀ ਬਣਾਇਆ ਜਾਣਾ ਚਾਹੀਏ ਤਾਂ ਕਿ ਸਾਮਾਨਯ ਲੋਕ ਬਿਨਾ ਹੋਏ ਕੇ ਆਪਣੀ ਸਮੱਸਿਆ ਦਰਜ ਕਰਾ ਸਕੇ। ਮਹਿਲਾਓਂ, ਬੱਚੋਂ ਔਰ ਕਮਜ਼ੋਰ ਵਰਗੋਂ ਕੇ ਪ੍ਰਤੀ ਸੰਵੇਦਨਸ਼ੀਲ ਵਿਵਹਾਰ ਕੋ ਵੀ ਪ੍ਰਾਥਮਿਕਤਾ ਦੇਣੀ ਚਾਹੀਏ। ਸਾਈਬਰ ਕ੍ਰਾਈਮ, ਆਨਲਾਈਨ ਫ੍ਰੌਡ, ਹੈਕਿੰਗ ਔਰ ਡੀਪ ਫੇਕ ਜੈਸੀ ਨਈ ਚੁਣੌਤੀਆਂ ਸਾਹਮਣੇ ਆ ਰਹੀ, ਇਨ ਨਈ ਚੁਣੌਤੀਆਂ ਸੇ ਨਿਪਟਨੇ ਕੇ ਲਿਏ ਪੁਲਿਸ ਕੋ ਲੇਟੈਸਟ ਟੈਕਨੋਲੋਜੀ, ਸਾਈਬਰ ਸਿਕਿਉਰਿਟੀ ਔਰ ਡਿਜੀਟਲ ਇਨਵੈਸਟੀਗੇਸ਼ਨ ਮੇ ਤਥ੍ਯ ਬਣਾਉਣਾ ਹੋਗਾ।
0: ਇਸ ਸਾਲ ਦਾ ਪ੍ਰੈਜ਼ੀਡੈਂਟਸ ਪੁਲਿਸ ਕਲਰ ਐਵਾਰਡ ਸਿੱਕਮ ਪੁਲਿਸ ਕੋ ਦਿੱਤੇ ਗਿਆ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੋਣ ਮੁਲਕ ਦੇ ਮੁਖਤਲਿਫ ਇਲਾਕਿਆਂ ਵਿੱਚ ਵੱਧਦੇ ਦਰਜੇ ਹਰਾਰਤ ਦੇ ਪੇਸ਼ੇ ਨਜ਼ਰ ਸ਼ਹਿਰੀਆਂ ਕੋ ਅਪੀਲ ਕੀਤੀ ਹੈ ਜੇ ਉਹ ਗਰਮੀ ਦੇ ਮੁਜ਼ਰ ਅਸਰਾਤ ਥਿਉਂ ਬਚਣੇ ਵਾਸਤੇ ਹਰ ਮੁਮਕਿਨ ਇਹਤਿਆਤੀ ਤਦਾਬੀਰਾਂ ਤੈਅ ਅਮਲ ਕਰਨ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਸੁਣ ਲੋਕਾਂ ਕੋ ਸਲਾਹ ਦਿੱਤੀ ਜੇ ਉਹ ਮਸ਼ਰੂਬਾਤ ਦਾ ਜ਼ਿਆਦਾ ਥਿਉਂ ਜ਼ਿਆਦਾ ਇਸਤੇਮਾਲ ਕਰਨ। ਉਹਨਾਂ ਸੁਣ ਆਖਿਆ ਜੇ ਲੋਕ ਚੋਖਰਾਂ ਤੈ ਪਰਿੰਦਿਆਂ ਦੀ ਤਰੇ ਬੁਝੇਣੇ ਵਾਸਤੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਨਿੱਕੇ ਨਿੱਕੇ ਭਾਂਡੇ ਰੱਖਣ। ਜੰਮੂ ਕਸ਼ਮੀਰ ਵਿੱਚ ਵੀ ਵੱਧਦੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਜੰਮੂ ਖਿੱਤੇ ਦੇ ਕੁਝ ਅਜ਼ਲਾ ਵਿੱਚ ਗਰਮੀ ਦੀ ਸ਼ਿੱਦਤ ਵਿੱਚ ਰੋਜ਼ ਬ ਰੋਜ਼ ਵਾਧਾ ਹੋ ਰਿਹਾ ਹੈ। ਵੱਧਦੀ ਗਰਮੀ ਦੇ ਪੇਸ਼ੇ ਨਜ਼ਰ ਲੋਕਾਂ ਕੋ ਕਈ ਇਹਤਿਆਤੀ ਤਦਾਬੀਰਾਂ ਤੈਅ ਅਮਲ ਕਰਨ ਦੀ ਜ਼ਰੂਰਤ ਹੈ ਤਾਂ ਜੇ ਉਹ ਇਸ ਦੇ ਮੁਜ਼ਰ ਅਸਰਾਤ ਥਿਉਂ ਬਚ ਸਕਣ। ਇਸ ਸਿਲਸਿਲੇ ਵਿੱਚ ਜੰਮੂ ਮਿਊਂਸਪਲ ਕਾਰਪੋਰੇਸ਼ਨ ਦੇ ਹੈਲਥ ਆਫਿਸਰ ਡਾਕਟਰ ਸ਼ਾਹਿਦ ਹੁਸੈਨ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਿਆਂ ਹੋਇਆਂ ਆਖਿਆ,
2: ਦਿਨ ਬ ਦਿਨ ਗਰਮੀ ਜੋ ਹੈ ਯੇ ਸ਼ਿੱਦਤ ਇਸਕੀ ਬੜਤੀ ਜਾ ਰਹੀ ਹੈ। ਅਬ ਉਸਸੇ ਕਿਆ ਹੋ ਰਿਹਾ ਕਿ ਇਸਮੇ ਕਈ ਲੋਗੋ ਕੋ ਪਰੇਸ਼ਾਨੀ ਕਾ ਸਾਹਮਣਾ ਕਰਨਾ ਪੜ ਸਕਤਾ ਹੈ। ਜੈਸੇ ਬਜ਼ੁਰਗ ਲੋਗ ਹੋਂਗੇ, ਹਮਾਰੇ ਛੋਟੇ ਬੱਚੇ ਹੈ, ਪ੍ਰੈਗਨੈਂਟ ਲੇਡੀਜ਼ ਹੋਂਗੀ, ਤੋ ਇਨਕੋ ਥੋੜਾ ਸਾ ਇਸਮੇ ਬਚਾਵ ਕਰਨੇ ਕੀ ਹਿਦਾਇਤ ਹਮਾਰਾ ਜੋ ਮਿਊਨਿਸਪਲ ਕਾਰਪੋਰੇਸ਼ਨ ਹੈ ਵੋ ਹਮ ਇਸ਼ੂ ਕਰਤੇ ਰਹਤੇ ਹੈ। ਤੋ ਉਸਕੇ ਲੀਏ ਹਮਾਰੀ ਯਹੀ ਸਲਾਹ ਹੈ ਆਮ ਪਬਲਿਕ ਕੋ ਕਿ ਜਿਤਨਾ ਹੋ ਸਕੇ ਦਿਨ ਕੇ ਟਾਈਮ ਸਪੈਸ਼ਲੀ ਇੱਕ ਜੋ ਹੀਟ ਵੇਵ ਹਮ ਦੇਖਤੇ ਹੈ ਜ਼ਿਆਦਾ ਜੋ ਸ਼ਿੱਦਤ ਹੋਤੀ ਹੈ ਵੋ ਕੋਈ 12 ਸੇ ਲੇਕੇ 3 ਵਜੇ ਤੱਕ ਜ਼ਿਆਦਾ ਇੱਕ ਪੀਰੀਅਡ ਹੋਤਾ ਹੈ। ਜਿਤਨਾ ਹੋ ਸਕੇ ਇਫ ਪੋਸੀਬਲ ਅਵਾਇਡ ਕਰੇ ਬਾਹਰ ਨਿਕਲਨੇ ਕੇ ਲੀਏ। ਕੁਛ ਐਸੇ ਵੀ ਪ੍ਰੋਫੈਸ਼ਨਲ ਹੋਂਗੇ ਜੋ ਬਾਹਰ ਕਾਮ ਕਰਨਾ ਪੜ ਰਹੇ, ਓਪਨ ਮੇ ਵੀ ਕਾਮ ਕਰ ਰਹੇ, ਤੋ ਉਨਕੇ ਲੀਏ ਯਹੀ ਹੈ ਕਿ ਆਪ ਆਪਣੇ ਸਾਥ ਪਾਣੀ ਕਾ ਇੰਤਜ਼ਾਮ ਰੱਖੇ ਔਰ ਕੋਈ ਫਰੂਟ, ਪਪੀਤਾ ਹੈ, ਵਾਟਰਮੈਲਨ ਹੈ, ਕੁਕੰਬਰ ਹੈ, ਜਿਸ ਮੇ ਥੋੜਾ ਸਾ ਲਿਕਵਿਡਸ ਵਗੈਰਾ ਹਮੇ ਮਿਲ ਜਾਤੇ ਹੈ, ਉਨਕਾ ਜ਼ਿਆਦਾ ਸੇ ਜ਼ਿਆਦਾ ਇਸਤੇਮਾਲ ਕਰੇ। ਦੂਸਰਾ ਜੋ ਉਨਕੇ ਕੱਪੜੇ ਪਹਿਨਨੇ ਕਾ ਜੋ ਹੋਗਾ ਵੋ ਲਾਈਟ ਕਲਰ ਕੇ ਕੱਪੜੇ ਪਹਿਨੇ, ਲੂਜ਼ ਕਾਟਨ ਕੇ ਕੱਪੜੇ ਪਹਿਨਨੇ ਸੇ ਉਸਸੇ ਵੀ ਆਰਾਮ ਮਿਲਤਾ ਹੈ, ਥੋੜੀ ਸੀ ਨਾ ਫਾਇਦਾ ਹੋ ਜਾਤਾ ਹੈ। ਤੋ ਕਹੀਂ ਹੋ ਸਕੇ ਤੋ ਅੰਬਰੇਲਾ ਸਾਥ ਰੱਖੇ, ਸੋ ਦੈਟ ਯੇ ਜੋ ਗਰਮੀ ਦਿਨ ਬ ਦਿਨ ਅਬ ਹੋਰ ਬੜਨੇ ਵਾਲੀ ਹੈ ਇਸਸੇ ਹਮ ਬਚਾਵ ਕਰ ਸਕੇ।
0: ਮਹਿਕਮਾ ਆਲਾ ਤਾਲੀਮ ਸੁਣ ਸਰਕਾਰੀ ਡਿਗਰੀ ਕਾਲਜਾਂ ਵਿੱਚ UG ਦਾਖਲਿਆਂ ਵਾਸਤੇ ਆਨਲਾਈਨ ਦਰਖਾਸਤ ਫਾਰਮ ਜਮ੍ਹਾਂ ਕਰਨੇ ਅਤੇ ਕਾਲਜ ਤਰਜੀਹਾਤ ਅਪਡੇਟ ਕਰਨੇ ਦੀ ਆਖਰੀ ਤਾਰੀਖ ਵਿੱਚ ਤੋਸੀਅ ਕਰ ਦਿੱਤੀ ਹੈ। ਇਸ ਹਵਾਲੇ ਨਾਲ ਡਾਇਰੈਕਟਰ ਕਾਲਜਿਜ਼ ਪ੍ਰੋਫੈਸਰ ਸ਼ੇਖ ਏਜਾਜ਼ ਬਸ਼ੀਰ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦੇ ਹੋਇਆਂ ਆਖਿਆ,
3: ਹਮਾਰਾ ਜੋ ਲਾਸਟ ਡੇਟ ਥਾ ਸਬਮਿਸ਼ਨ ਆਫ ਫਾਰਮ ਵੋ 27/5 ਤੱਕ ਥਾ, ਅਭੀ ਹਮਨੇ ਉਸਕੋ ਐਕਸਟੈਂਡ ਕਰ ਦਿਆ ਹੈ। ਹਮਾਰੇ ਪਾਸ ਸਿਵਿਲ ਸੋਸਾਇਟੀ ਔਰ ਸਟੂਡੈਂਟਸ ਕੀ ਤਰਫ ਸੇ ਬਹੁਤ ਰਿਪ੍ਰੈਜੈਂਟੇਸ਼ਨ ਆਈ ਥੀ, ਤੋ ਹਮਨੇ ਉਸਕੋ ਐਕਸਟੈਂਡ ਕਰ ਦਿਆ ਹੈ। ਅਬ 30 ਤਾਰੀਖ 5 ਤੱਕ ਲਿੰਕ ਖੁੱਲੀ ਰਹੇਗੀ ਔਰ ਮੇਰੀ ਗੁਜ਼ਾਰਿਸ਼ ਹੈ ਕਿ ਸਟੂਡੈਂਟਸ ਕੇ ਸਾਥ ਕਿ ਵੋ ਆਪਣੀ ਚੋਇਸਿਸ ਚੇਂਜ ਕਰ ਸਕਤੇ ਹੈ। ਅਭੀ ਵੀ ਹਮਨੇ ਜੋ ਉਨਕਾ ਟੈਂਟੇਟਿਵ ਮੈਰਿਟ ਲਿਸਟ ਵੀ ਨਿਕਾਲ ਦਿਆ ਹੈ, ਤੋ ਉਸਕੋ ਵੀ ਦੇਖ ਕਰ ਵੋ ਆਪਣੀ ਚੋਇਸਿਸ ਬੜਾ ਸਕਤੇ ਹੈ, ਚੇਂਜ ਕਰ ਸਕਤੇ ਹੈ ਕਾਲਜ ਵਾਈਜ਼ ਔਰ ਪ੍ਰੋਗਰਾਮ ਵਾਈਜ਼।
0: ਅੱਜ ਦਾ ਅਗਲਾ ਬੁਲੇਟਿਨ 5:50 ਤੈ ਗੋਜਰੀ ਵਿੱਚ ਨਸ਼ਰ ਕੀਤੇ ਗਏ ਸੀ। ਇਸ ਦੇ ਨਾਲ ਹੀ ਇਹ ਖਬਰਨਾਮਾ ਮੁੱਕ ਗਿਆ। ਅੱਲਾ ਬੇਲੀ।
4: ਸਾਮੀਨ, ਖਬਰਾਂ ਦੇ ਬਾਅਦ ਪ੍ਰੋਗਰਾਮ ਵਿੱਚ ਫਿਰ ਤੁਸੀਂ ਕੋ ਇੱਕ ਵਾਰੀ ਜੀ ਆਇਆਂ ਕੋ ਆਖਤਾਂ ਤਾਂ ਹਰ ਕਦੇ ਆਓ। ਸਾਮੀਨ, ਆਓ ਸੁਣਦੇ ਹਾਂ ਮੁਹੰਮਦ ਮਕਬੂਲ ਖਾਨ ਦੀ ਆਵਾਜ਼ ਵਿੱਚ ਇਹ ਲੋਕ ਗੀਤ।

ਸਾਮੀਨ, ਮਾਸਟਰ ਕਰਤਾਰ ਚੰਦ ਦੀ ਆਵਾਜ਼ ਵਿੱਚ ਤੁਸੀਂ ਸੁਣ ਰਿਹਾ ਸੀ ਇਹ ਲੋਕ ਗੀਤ। ਉਮੀਦ ਕਰਸਾਂ ਗੀਤ ਤੁਸੀਂ ਸੁਣ ਪਸੰਦ ਕੀਤਾ ਹੋਸੀ। ਸਾਮੀਨ, ਅਸਤੇ ਪਹਾੜੀ ਲੋਕ ਗੀਤ ਜਿਤਨੇ ਪੁਰਾਣੇ ਹੋ ਸਨ ਉਤਨਾ ਉਹਨਾਂ ਵਿੱਚ ਲੁਤਫ, ਉਤਨਾ ਉਹਨਾਂ ਨਾਲ ਅਸਤੇ ਜਜ਼ਬਾਤ ਦਾ ਜੋੜ ਹੈ ਜਿਹੜਾ ਉਹ ਬੜਾ ਮਜ਼ਬੂਤ ਹੈ। ਤਾਂ ਸਾਮੀਨ, ਆਓ ਅੱਗੇ ਸੁਣਦੇ ਹਾਂ ਕਾਬਲ ਬੁਖਾਰੀ ਦੀ ਆਵਾਜ਼ ਵਿੱਚ ਇਹ ਗੀਤ।

0: ਦੂਜੀ ਗੱਲ ਹੈ, ਬਹਰਹਾਲ ਕੋਸ਼ਿਸ਼ ਮੇਂ ਕੀ ਹੈ, ਤੂੰ ਸਭ ਪਹਿਲਾਂ ਤਾਂ ਮਣਾ ਇਹ ਹਜ਼ਲ ਸੁਣਾ ਚੁ, ਔਰ ਹਜ਼ਲ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਹਜ਼ਲ ਜਿਹੜੀ ਹੈ ਜਾਂ ਅਰਬੀ ਕੇ ਵਿੱਚ ਪਹਿਲਾਂ ਆਈ ਅਰਬੀ ਤੇ, ਮਤਲਬ ਫਿਰ ਆ ਗਈ ਫਾਰਸੀ ਕੇ ਵਿੱਚ,
1: ਜੀ
0: ਫਾਰਸੀ ਵਿੱਚ ਉਰਦੂ ਮੈਂ ਮੁੰਤਕਿਲ ਹੋਈ। ਤਾਂ ਗੋਜਰੀ ਮਾਂ ਅੱਲਾ ਕਾ ਫਜ਼ਲ ਨਾ, ਥਾਰੀ ਦੁਆ ਨਾ, ਮੈਂ ਕੋਸ਼ਿਸ਼ ਕੀ ਹੈ ਹੁਣ ਕਿ ਸਾਦਾ ਕਾਮਯਾਬ ਹਾਂ, ਵਾ ਤਮ ਲੋਕਾਂ ਕੀ ਮਰਜ਼ੀ ਹੈ ਤਮ ਜੀ। ਤੋਂ ਹਜ਼ਲ ਲਿਖ ਸੁਣਾਉਂ ਤਮਣਾ, ਅਗ ਵਫਾ ਕੀ ਜੋੜ ਅਤੇਰਾ, ਮਿੰਨਾ ਹਰ ਜਾ ਲੋੜ ਅਤੇਰਾ, ਪਿਆਰ ਕੀ ਉੱਚੀ ਛਾਲੇ ਛਾਲੇ, ਮੇਰੇ ਪਿੱਛੇ ਦੌੜ ਅਤੇਰਾ, ਆਪਣਾ ਡੰਗਰ ਛੋੜ ਕੇ ਲੁੱਗਾ, ਮੇਰੀ ਮੈਸ ਨਾ ਹੋੜ ਅਤੇਰਾ, ਪਿਆਰ ਵਫਾ ਕੀ ਪੂਰੀ ਅੰਗਲੀ, ਮੇਰੀ ਨਾਸੇ ਸੋੜ ਅਤੇਰਾ, ਤੇਰੀ ਕੋਟ ਕਚਹਿਰੀ ਮਾਂ ਫਿਰ ਬਿਕਿਆ ਮੇਰਾ ਖੋੜ ਅਤੇਰਾ, ਏਰ ਕੇ ਰੱਕੜ ਮੇਰੀ ਡੋਗੀ, ਸ਼ੇਰ ਹੈ, ਏਰ ਕੇ ਰੱਕੜ ਮੇਰੀ ਡੋਗੀ, ਰੁੱਠਾ ਚੇਚੀ ਪੋੜ ਅਤੇਰਾ, ਪੂਰੀ ਨਫ਼ਰਤ ਡੂੰਗੀ ਲਾ ਕੇ, ਦਿਲ ਕੀ ਮਾਰ ਮੋੜ ਅਤੇਰਾ, ਬੈਰ ਵਫਾ ਕੋ ਜਿਸ ਚੋਟਾ ਨਾ, ਬੰਨਾ ਉਪਰੂ ਰੋੜ ਅਤੇਰਾ, ਨਫ਼ਰਤ ਆਲਾ ਦਿਲ ਕੋ ਤਾਜ, ਪਾਂਡੋ ਪਾਂਡੋ ਤੋੜ ਅਤੇਰਾ। ਤੇ ਇੱਕ ਹੋਰ ਨਿੱਕੀ ਜੀ ਹਜ਼ਲ ਹੈ, ਸੋਚ ਕੇ ਗੁੱਥੇ ਬੜੋ ਖੁਮਾਰ, ਸੋਚ ਕੇ ਗੁੱਥੇ ਬੜੋ ਖੁਮਾਰ, ਮੋਟੋ ਨੱਕ ਹੈ ਖੁੰਡੀ ਤਲਵਾਰ, ਦੁਨੀਆਂ ਕਾ ਕੰਨ ਸੁੱਖੜ ਸੁੱਖੜ, ਦੁਨੀਆਂ ਕਾ ਕੰਨ ਸੁੱਖੜ ਸੁੱਖੜ, ਅਰਾਰੂ ਪਾਰ ਹੈ ਇੱਕੋ ਪਟਕਾਰ, ਹੱਟੀ ਹੱਟੀ ਚੁਰਲੂ ਚੱਲੂ, ਕੰਨਾ ਉੱਪਰ ਜਾਤਕ ਸਵਾਰ, ਬਾਪ ਨਾ ਬੁੱਢੋ ਕਹਿਤਾ ਸੁਣਿਓ, ਤੱਕੜੋ ਸੋਚਾਂ ਕੋ ਮਿਆਰ, ਚੰਡੋ ਚੰਡੀ ਅੱਜ ਵਫਾ ਕੀ, ਆਸ਼ਕ ਕਹੀਏ ਯਾ ਲੁਹਾਰ, ਨੰਗ ਮਨੁੰਗਾ ਜਾਤਕ ਨੱਚੇ, ਕੁੱਦੈ ਗੁਰਬਤ ਸਿਰ ਕੈ ਪਾਰ।

ਅੱਜ ਦਾ ਸਾਹਿਤਕ ਮੈਗਜ਼ੀਨ ਲੈ ਕੇ ਮੈਂ ਸ਼ੀਨਮ, ਦਿਲ ਦੀਆਂ ਗਹਿਰਾਈਆਂ ਤੋਂ ਆਦਾਬ ਦੋਸਤੋ। ਦੋਸਤੋ, ਕਹਾਣੀ ਦੀ ਹੋਂਦ ਮਨੁੱਖ ਜਿੰਨੀ ਹੀ ਪੁਰਾਣੀ ਹੈ, ਉਹ ਮੁੱਢ ਤੋਂ ਹੀ ਕਹਾਣੀ ਸੁਣਨ ਅਤੇ ਸੁਣਾਉਣ ਦਾ ਸ਼ੌਕੀਨ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਕਹਾਣੀ ਉਸਦੇ ਮਨੋਰੰਜਨ ਦਾ ਮੁੱਖ ਸਾਧਨ ਸੀ। ਕਹਾਣੀ ਰਾਹੀਂ ਨਾ ਕੇਵਲ ਉਸਨੇ ਆਪਣੇ ਆਲੇ ਦੁਆਲੇ ਨੂੰ ਸਮਝਣ ਦਾ ਯਤਨ ਕੀਤਾ, ਸਗੋਂ ਜ਼ਿੰਦਗੀ ਜਿਉਣ ਲਈ ਉਚੇਰੇ ਮਾਪਦੰਡ ਵੀ ਸੁਝਾਏ। ਦੇਵੀ ਦੇਵਤਿਆਂ ਅਤੇ ਭੂਤਾਂ ਪ੍ਰੇਤਾਂ ਦੀਆਂ ਕਹਾਣੀਆਂ ਤੋਂ ਸ਼ੁਰੂ ਹੋ ਕੇ ਅੱਜ ਦੇ ਮਨੁੱਖ ਦੀਆਂ ਕਹਾਣੀਆਂ ਤੱਕ ਕਹਾਣੀ ਨੇ ਅਨੇਕਾਂ ਪੜਾਅ ਪਾਰ ਕੀਤੇ ਹਨ। ਜਿਉਂ ਜਿਉਂ ਮਨੁੱਖ ਬਦਲਿਆ, ਤਿਉਂ ਤਿਉਂ ਕਹਾਣੀ ਦਾ ਰੂਪ ਵੀ ਬਦਲਿਆ। ਕਹਾਣੀ ਦੇ ਵਿਸ਼ੇ ਅਤੇ ਰੂਪ ਵਿੱਚ ਵੀ ਆਏ ਬਦਲਾਵਾਂ ਕਾਰਨ ਇਸਦੀ ਪਰਿਭਾਸ਼ਾ ਅਤੇ ਇਸਦੇ ਤੱਤਾਂ ਵਿੱਚ ਵੀ ਗੌਲਣਯੋਗ ਤਬਦੀਲੀ ਆਈ। ਇਸ ਤਬਦੀਲੀ ਨੂੰ ਮੱਧਕਾਲੀ ਕਹਾਣੀ ਤੋਂ ਆਧੁਨਿਕ ਕਹਾਣੀ ਅਤੇ ਨਿੱਕੀ ਕਹਾਣੀ ਅਗਰ ਕਹਾਂਗੇ ਤੇ ਉਹ ਸਹੀ ਰਹੇਗਾ ਤੱਕ ਦੇ ਸਫ਼ਰ ਦੌਰਾਨ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਨਿੱਕੀ ਕਹਾਣੀ ਦਾ ਜਨਮ ਸੰਸਾਰ ਵਿੱਚ ਆਧੁਨਿਕਤਾ ਦੇ ਆਉਣ ਨਾਲ ਹੁੰਦਾ ਹੈ। ਪੱਛਮ ਵਿੱਚ ਆਧੁਨਿਕਤਾ 19ਵੀਂ ਸਦੀ ਵਿੱਚ ਆਉਂਦੀ ਹੈ ਤੇ ਭਾਰਤ ਵਿੱਚ 20ਵੀਂ ਸਦੀ ਵਿੱਚ। ਇਸੇ ਆਧਾਰ ਤੇ ਪੱਛਮ ਵਿੱਚ ਨਿੱਕੀ ਕਹਾਣੀ ਦਾ ਜਨਮ 19ਵੀਂ ਸਦੀ ਵਿੱਚ ਹੁੰਦਾ ਹੈ ਅਤੇ ਭਾਰਤ ਵਿੱਚ 20ਵੀਂ ਸਦੀ ਦੇ ਵਿੱਚ। ਆਧੁਨਿਕਤਾ ਦੇ ਆਉਣ ਨਾਲ ਸਧਾਰਨ ਬੰਦਾ ਅਤੇ ਉਸਦੇ ਸਧਾਰਨ ਸਰੋਕਾਰ ਸਾਹਿਤ ਦਾ ਵਿਸ਼ਾ ਬਣਦੇ ਹਨ। ਨਿੱਕੀ ਕਹਾਣੀ ਸਧਾਰਨ ਬੰਦੇ ਦੀ ਸਧਾਰਨਤਾ ਨੂੰ ਪੇਸ਼ ਕਰਨ ਹਿੱਤ ਪੈਦਾ ਹੋਇਆ ਸਾਹਿਤ ਰੂਪ ਹੈ। ਬੇਸ਼ੱਕ ਕਹਾਣੀ ਪਹਿਲਾਂ ਵੀ ਮੌਜੂਦ ਸੀ, ਪਰ ਉਹ ਸਧਾਰਨ ਮਨੁੱਖ ਦੀ ਥਾਂ ਵਿਸ਼ੇਸ਼ ਮਨੁੱਖ ਜਿਵੇਂ ਰਾਜਾ, ਰਾਣੀ, ਆਸ਼ਕ, ਯੋਧਾ, ਪੀਰ, ਪੈਗੰਬਰ ਆਦਿ ਦੀ ਗੱਲ ਕਰਦੀ ਸੀ। ਐਪਰ ਕਹਾਣੀ ਦੀ ਪਰੰਪਰਾ ਦਾ ਆਧੁਨਿਕ ਨਿੱਕੀ ਕਹਾਣੀ ਦੇ ਜਨਮ ਪਿੱਛੇ ਮਹੱਤਵਪੂਰਨ ਯੋਗਦਾਨ ਹੈ, ਕਿਉਂਕਿ ਕੋਈ ਵੀ ਸਾਹਿਤ ਰੂਪ ਕਿਸੇ ਖਲਾਅ ਦੇ ਵਿੱਚੋਂ ਜਨਮ ਨਹੀਂ ਲੈਂਦਾ, ਸਗੋਂ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਦੇ ਵਿੱਚੋਂ ਲੈਂਦਾ ਹੈ। ਹੁਣ ਤੱਕ ਵਿਭਿੰਨ ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਨਿੱਕੀ ਕਹਾਣੀ ਦੇ ਰੂਪ ਨੂੰ ਸਮਝਣ ਦਾ ਯਤਨ ਕੀਤਾ। ਕਿਸੇ ਨੇ ਸਫ਼ਿਆਂ ਅਤੇ ਸ਼ਬਦਾਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਇਸ ਨੂੰ ਪਰਿਭਾਸ਼ਿਤ ਕੀਤਾ ਅਤੇ ਕਿਸੇ ਨੇ ਇਸ ਦੁਆਰਾ ਬਿਆਨੇ ਵਿਸ਼ੇ ਨੂੰ ਆਧਾਰ ਬਣਾ ਕੇ, ਪਰ ਹਾਲੇ ਤੱਕ ਨਿੱਕੀ ਕਹਾਣੀ ਦੀ ਕੋਈ ਅੰਤਮ ਅਤੇ ਸਰਵ ਪ੍ਰਵਾਨਿਤ ਪਰਿਭਾਸ਼ਾ ਸੰਭਵ ਨਹੀਂ ਹੋ ਸਕੀ। ਇਸ ਦਾ ਇੱਕ ਵੱਡਾ ਕਾਰਨ ਇਸ ਵਿਧਾ ਰੂਪ ਦਾ ਗਤੀਸ਼ੀਲ ਚਰਿੱਤਰ ਦੇ ਧਾਰਨੀ ਹੋਣਾ ਹੈ। ਗਤੀਸ਼ੀਲ ਚਰਿੱਤਰ ਤੋਂ ਭਾਵ ਇਹ ਹੈ ਕਿ ਨਿੱਕੀ ਕਹਾਣੀ ਹਮੇਸ਼ਾ ਇੱਕੋ ਜਿਹੀ ਨਹੀਂ ਰਹੀ, ਬਦਲਦੇ ਮਨੁੱਖਾਂ ਦੇ ਨਾਲ ਇਹ ਵੀ ਬਦਲੀ ਅਤੇ ਜਿਹੜੀ ਵਿਧਾ ਲਗਾਤਾਰ ਬਦਲ ਰਹੀ ਹੋਵੇ ਉਸਨੂੰ ਸਿਥਰ ਚੌਕਟੇ ਦੇ ਵਿੱਚ ਬੰਨਣਾ ਬਹੁਤ ਮੁਸ਼ਕਲ ਹੁੰਦਾ ਹੈ। ਫਿਰ ਵੀ ਇਸ ਵਿਧਾ ਦੀਆਂ ਕੁਝ ਬੁਨਿਆਦੀ ਵਿਸ਼ੇਸ਼ਤਾਵਾਂ ਅਤੇ ਵਿਭਿੰਨ ਵਿਦਵਾਨਾਂ ਦੀਆਂ ਕੀਮਤੀ ਰਾਵਾਂ ਦੇ ਆਧਾਰ ਤੇ ਨਿੱਕੀ ਕਹਾਣੀ ਕਹਾਣੀ ਦੇ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਨਿੱਕੀ ਕਹਾਣੀ ਨੂੰ ਪਰਿਭਾਸ਼ਿਤ ਕਰਨ ਲਈ ਇਸਦੇ ਆਕਾਰ ਅਤੇ ਇਸ ਨੂੰ ਪੜ੍ਹਨ ਲਈ ਲੱਗਦੇ ਸਮੇਂ ਦੀ ਚਰਚਾ ਬਹੁਤ ਪਹਿਲਾਂ ਤੋਂ ਹੁੰਦੀ ਰਹੀ ਹੈ, ਪਰ ਹੁਣ ਇਹ ਗੱਲ ਲਗਭਗ ਮੰਨੀ ਜਾ ਚੁੱਕੀ ਹੈ ਕਿ ਕੇਵਲ ਸਫ਼ਿਆਂ ਜਾਂ ਸ਼ਬਦਾਂ ਦੀ ਗਿਣਤੀ ਅਤੇ ਪੜ੍ਹਨ ਲਈ ਲੱਗਦੇ ਸਮੇਂ ਦੇ ਆਧਾਰ ਤੇ ਕਹਾਣੀ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਕੋਈ ਕਹਾਣੀ ਇੱਕ ਸਫ਼ੇ ਦੀ ਵੀ ਹੋ ਸਕਦੀ ਹੈ ਅਤੇ 50 ਸਫ਼ਿਆਂ ਦੀ ਵੀ, ਇਸੇ ਤਰ੍ਹਾਂ 50 ਸ਼ਬਦਾਂ ਦੀ ਵੀ ਹੋ ਸਕਦੀ ਹੈ ਅਤੇ 500 ਜਾਂ 1000 ਸ਼ਬਦਾਂ ਦੀ ਵੀ। ਇਸ ਨੂੰ ਪੜ੍ਹਨ ਲਈ ਅੱਧੇ ਘੰਟੇ ਦਾ ਸਮਾਂ ਵੀ ਲੱਗ ਸਕਦਾ ਹੈ, 1 ਘੰਟੇ ਦਾ ਵੀ, ਜਾਂ ਫਿਰ ਰੁਕ ਰੁਕ ਕੇ ਪੜ੍ਹਨ ਵੇਲੇ 1 ਦਿਨ ਦਾ ਸਮਾਂ ਵੀ ਲੱਗ ਸਕਦਾ ਹੈ। ਇਹ ਮਾਪਦੰਡ ਕਿਸੇ ਰਚਨਾ ਦੇ ਕਹਾਣੀ ਹੋਣ ਵੱਲ ਸੰਕੇਤ ਤਾਂ ਕਰ ਸਕਦੇ ਹਨ, ਪਰ ਇਹਨਾਂ ਕਾਰਨ ਕੋਈ ਰਚਨਾ ਕਹਾਣੀ ਨਹੀਂ ਹੋ ਸਕਦੀ। ਨਿੱਕੀ ਕਹਾਣੀ ਕਹਾਣੀ ਆਪਣੇ ਆਕਾਰ ਕਰਕੇ ਨਹੀਂ, ਸਗੋਂ ਗੱਲ ਕਹਿਣ ਦੇ ਢੰਗ ਕਰਕੇ ਹੈ। ਜੋਗਿੰਦਰ ਸਿੰਘ ਰਾਹੀ ਅਨੁਸਾਰ ਇਹ ਢੰਗ ਸੂਖਮ ਇਸ਼ਾਰੇ ਦਾ ਹੈ। ਨਿੱਕੀ ਕਹਾਣੀ ਵਿੱਚ ਕਿਸੇ ਉਚੇਰੀ ਵਿਆਖਿਆ, ਉਪਦੇਸ਼, ਪ੍ਰਚਾਰ ਜਾਂ ਸਿੱਖਿਆ ਲਈ ਕੋਈ ਥਾਂ ਨਹੀਂ ਹੁੰਦੀ। ਹਰ ਗੱਲ ਨੂੰ ਸੰਜਮ ਨਾਲ ਥੋੜੇ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ। ਨਿੱਕੀ

ਕਹਾਣੀ ਆਕਾਰ ਦੀ ਦ੍ਰਿਸ਼ਟੀ ਤੋਂ ਛੋਟੀ ਅਤੇ ਵਿਚਾਰ ਦੀ ਦ੍ਰਿਸ਼ਟੀ ਤੋਂ ਵੱਡੀ ਹੁੰਦੀ ਹੈ। ਇਸ ਕਰਕੇ ਇਸ ਨੂੰ ਸਮਝਣ ਦੀ ਸੂਖਮਤਾ ਦੀ ਉਵੇਂ ਹੀ ਲੋੜ ਹੁੰਦੀ ਹੈ ਜਿਵੇਂ ਇੱਕ ਗਲੋਬ ਨੂੰ ਸਮਝਣ ਲਈ ਜਿਹੜਾ ਆਕਾਰ ਵਿੱਚ ਨਿੱਕਾ ਅਤੇ ਜਾਣਕਾਰੀ ਵਿੱਚ ਵੱਡਾ ਹੁੰਦਾ ਹੈ। ਇਸ ਵਿੱਚ ਸਾਰੀ ਜਾਣਕਾਰੀ ਸੰਖੇਪ ਅਤੇ ਸੂਤਰ ਰੂਪ ਵਿੱਚ ਸਮਾਈ ਹੁੰਦੀ ਹੈ। ਉਂਝ ਆਕਾਰ ਦਾ ਅਪਰੋਕਤ ਪੈਮਾਨਾ ਨਾਵਲ ਅਤੇ ਨਿੱਕੀ ਕਹਾਣੀ ਦੇ ਵਖਰੇਵੇਂ ਨੂੰ ਸਮਝਣ ਵਿੱਚ ਜ਼ਰੂਰ ਸਹਾਈ ਹੁੰਦਾ ਹੈ। ਕੋਈ ਵੀ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਕਾਰਨ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਨਹੀਂ ਹੋ ਸਕਦੀ। ਉਹ ਕਿਸੇ ਮੈਗਜ਼ੀਨ ਜਾਂ ਕਿਸੇ ਕਿਤਾਬ ਦਾ ਹਿੱਸਾ ਬਣ ਕੇ ਹੀ ਪ੍ਰਕਾਸ਼ਿਤ ਹੁੰਦੀ ਹੈ। ਇਸ ਦੀ ਤੁਲਨਾ ਵਿੱਚ ਨਾਵਲ ਇੱਕ ਪੂਰੀ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਦੋਸਤੋ, ਨਿੱਕੀ ਕਹਾਣੀ ਦਾ ਸਭ ਤੋਂ ਅਹਿਮ ਅਤੇ ਪਛਾਣਨ ਯੋਗ ਲੱਛਣ ਤਾਂ ਇਹ ਹੈ ਕਿ ਇਹ ਸਧਾਰਨ ਮਨੁੱਖ ਦੀ ਸਧਾਰਨਤਾ ਦੀ ਬਾਤ ਪਾਉਂਦੀ ਹੈ। ਇਸ ਕਥਨ ਤੋਂ ਭਾਵ ਇਹ ਹੈ ਕਿ ਇਹ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਪਛਾਣਦੀ ਹੈ, ਉਸ ਨੂੰ ਉਸ ਦੀਆਂ ਤਮਾਮ ਸੀਮਾਵਾਂ ਸਮੇਤ ਚਿੱਤਰਦੀ ਹੈ। ਇਹ ਮਨੁੱਖ ਨੂੰ ਫਿਲਮ ਦੇ ਉਸ ਹੀਰੋ ਵਾਂਗ ਪੇਸ਼ ਨਹੀਂ ਕਰਦੀ ਜਿਹੜਾ ਸਾਰੀਆਂ ਸਮੱਸਿਆਵਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਨਿੱਕੀ ਕਹਾਣੀ ਦਾ ਮਨੁੱਖ ਸਾਡੇ ਸਾਰਿਆਂ ਵਰਗਾ, ਜਿਹੜਾ ਨਿੱਕੀਆਂ ਵੱਡੀਆਂ ਗੱਲਾਂ ਤੇ ਖੁਸ਼ ਅਤੇ ਦੁਖੀ ਹੁੰਦਾ ਹੈ ਅਤੇ ਜ਼ਿੰਦਗੀ ਬਿਤਾਉਂਦਾ, ਕਦੇ ਹਾਰਦਾ ਤੇ ਕਦੇ ਜਿੱਤਦਾ ਹੈ। ਸੰਤ ਸਿੰਘ ਸੇਖੋਂ ਅਨੁਸਾਰ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਛੋਟੀ ਕਹਾਣੀ ਇਸ ਤਰ੍ਹਾਂ ਬਰਕਰਾਰ ਰੱਖਦੀ ਹੈ ਕਿ ਇਹ ਉਸ ਦੇ ਸਮੁੱਚੇ ਜੀਵਨ ਵਿੱਚ ਕੋਈ ਮਹਾਨ ਅਰਥ ਨਹੀਂ ਭਰਦੀ। ਇੱਥੇ ਸਧਾਰਨਤਾ ਤੋਂ ਭਾਵ ਇਹ ਨਹੀਂ ਕਿ ਜਿਸ ਮਨੁੱਖ ਦੀ ਗੱਲ ਹੋ ਰਹੀ ਹੈ ਉਸ ਵਿੱਚ ਕੋਈ ਵੱਡਾ ਗੁਣ ਨਹੀਂ ਹੋ ਸਕਦਾ, ਸਗੋਂ ਇਸ ਦਾ ਭਾਵ ਇਹ ਹੈ ਕਿ ਉਹ ਵੱਡੇ ਗੁਣ ਦੇ ਬਾਵਜੂਦ ਵੀ ਅਸਧਾਰਨ ਨਹੀਂ ਬਣਦਾ। ਮਿਸਾਲ ਦੇ ਤੌਰ ਤੇ ਕੁਲਵੰਤ ਸਿੰਘ ਬਿਰਕ ਦੀ ਕਹਾਣੀ ਧਰਤੀ ਹੇਠਲਾ ਬਲਦ ਦੇਖੀ ਜਾ ਸਕਦੀ ਹੈ। ਇਸ ਕਹਾਣੀ ਵਿੱਚ ਕਰਮ ਸਿੰਘ ਦੇ ਪਿਤਾ ਨੂੰ ਉਸ ਬਲਦ ਨਾਲ ਤੁਲਨਾਇਆ ਗਿਆ ਹੈ ਜਿਸ ਬਾਰੇ ਇਹ ਮਿੱਥ ਹੈ ਕਿ ਧਰਤੀ ਉਸ ਦੇ ਸਿੰਘਾਂ ਦੇ ਆਸਰੇ ਖੜੀ ਹੈ। ਇੰਨੀ ਵੱਡੀ ਤੁਲਨਾ ਦੇ ਬਾਵਜੂਦ ਵੀ ਕਹਾਣੀਕਾਰ ਉਸ ਨੂੰ ਵਿਸ਼ੇਸ਼ ਨਹੀਂ ਬਣ ਦਿੰਦਾ, ਕਿਉਂਕਿ ਉਸ ਅਨੁਸਾਰ ਅਜਿਹਾ ਹੋਣਾ ਕੇਵਲ ਇੱਕ ਵਿਅਕਤੀ ਦੀ ਸਮਰੱਥਾ ਨਹੀਂ ਸਗੋਂ ਮਾਝੇ ਦੇ ਵਿਸ਼ੇਸ਼ ਹਾਲਾਤਾਂ ਕਾਰਨ ਉੱਥੋਂ ਦੇ ਹਰ ਬੰਦੇ ਦੀ ਸੰਭਾਵਿਤ ਸਮਰੱਥਾ ਹੈ। ਇਸ ਤੋਂ ਬਿਨਾਂ ਨਿੱਕੀ ਕਹਾਣੀ ਦਾ ਫੋਕਸ ਕੋਈ ਵਿਅਕਤੀ ਵਿਸ਼ੇਸ਼ ਨਾ ਹੋ ਕੇ ਕੋਈ ਇੱਕ ਵਿਸ਼ੇਸ਼ ਮਨੁੱਖੀ ਅਨੁਭਵ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਪੇਸ਼ਕਾਰੀ ਅਤੇ ਪੇਸ਼ ਭਾਵ ਕਮਾਲ ਦਾ ਹੋਣ ਦੇ ਬਾਵਜੂਦ ਇਸ ਵਿਚਲਾ ਸਧਾਰਨ ਮਨੁੱਖ ਸਧਾਰਨ ਹੀ ਰਹਿੰਦਾ ਹੈ। ਇਸ ਗੱਲ ਨੂੰ ਨਾਵਲ ਨਾਲ ਤੁਲਨਾ ਦੇ ਪ੍ਰਸੰਗ ਵਿੱਚ ਸਮਝਦੇ ਹਾਂ। ਨਾਵਲ ਵਿੱਚ ਵੀ ਵਿਅਕਤੀ ਤਾਂ ਸਧਾਰਨ ਹੀ ਹੁੰਦੇ ਹਨ, ਪਰ ਨਾਵਲ ਉਸਦੀ ਪੇਸ਼ਕਾਰੀ ਵੇਲੇ ਉਸਨੂੰ ਅਸਧਾਰਨ ਬਣਾ ਦਿੰਦਾ ਹੈ। ਉਸਨੂੰ ਵਿਸ਼ੇਸ਼ ਬਣਾਉਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਉਸਦਾ ਜੀਵਨ ਆਕਾਰ ਵਿੱਚ ਇੰਨੀ ਵੱਡੀ ਰਚਨਾ ਨਾਵਲ ਦਾ ਵਿਸ਼ਾ ਹੈ। ਨਾਵਲ ਦਾ ਹਰ ਪਸਾਰ ਉਸੇ ਨਾਲ ਹੋਂਦ ਗ੍ਰਹਿਣ ਕਰਦਾ ਹੈ। ਦੂਸਰੇ, ਨਾਵਲ ਨੇ ਕਿਸੇ ਦੌਰ ਵਿਸ਼ੇਸ਼ ਦੇ ਵੱਡੇ ਇਤਿਹਾਸਿਕ ਮਸਲਿਆਂ ਨੂੰ ਸਮਝਣਾ ਅਤੇ ਸਿੱਧਤ ਕਰਨਾ ਹੁੰਦਾ ਹੈ। ਅਜਿਹਾ ਉਹ ਮੁੱਖ ਪਾਤਰ ਨੂੰ ਇਹਨਾਂ ਸਥਿਤੀਆਂ ਦੀ ਟੱਕਰ ਵਿੱਚ ਰੱਖ ਕੇ ਕਰਦਾ ਹੈ। ਨਤੀਜੇ ਵਜੋਂ ਨਾਵਲ ਦਾ ਸਧਾਰਨ ਨਾਇਕ ਵੀ ਅਸਧਾਰਨ ਸਮਰੱਥਾ ਦਾ ਮਾਲਕ ਬਣ ਕੇ ਪੇਸ਼ ਹੁੰਦਾ ਹੈ। ਉਵੇਂ ਉਹ ਹਾਰੇ ਜਾਂ ਜਿੱਤੇ, ਉਸਦਾ ਨਾਇਕਤਵ ਕਾਇਮ ਰਹਿੰਦਾ ਹੈ। ਨਿੱਕੀ ਕਹਾਣੀ ਦਾ ਕਮਾਲ ਅਤੇ ਇਸਦੀ ਖਿੱਚ ਇਸ ਗੱਲ ਵਿੱਚ ਹੈ ਕਿ ਇਹ ਸਧਾਰਨ ਬੰਦਿਆਂ ਦੇ ਜੀਵਨ ਵਿੱਚੋਂ ਵੀ ਕਿਸੇ ਅਸਧਾਰਨ ਗੱਲ ਨੂੰ ਲੱਭ ਲੈਂਦੀ ਹੈ। ਇਹ ਅਸਧਾਰਨਤਾ ਵਿਚਾਰ ਦੀ ਨਵੀਨਤਾ ਦੀ ਜਾਂ ਫਿਰ ਵਿਚਾਰ ਦੀ ਨਵੀਨ ਵਿਆਖਿਆ ਦੀ ਹੋ ਸਕਦੀ ਹੈ। ਨਿੱਕੀ ਕਹਾਣੀ ਜੀਵਨ ਦੇ ਕਿਸੇ ਅਪੁੱਲ ਅਤੇ ਮਹੱਤਵਪੂਰਨ ਛਿਣ ਦੀ ਕਲਾਤਮਿਕ ਪਕੜ ਹੈ। ਇਸ ਧਾਰਨਾ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਕਿਸੇ ਸਧਾਰਨ ਮਨੁੱਖ ਦੇ ਜੀਵਨ ਵਿੱਚ ਕੁਝ ਪਲ ਅਤੇ ਭਾਵ ਅਜਿਹੇ ਜ਼ਰੂਰ ਹੁੰਦੇ ਹਨ ਜਿਹੜੇ ਦੇਖਣ ਨੂੰ ਤਾਂ ਭਾਵੇਂ ਸਧਾਰਨ ਨਜ਼ਰ ਆਉਣ ਪਰ ਅਸਲ ਵਿੱਚ ਉਹ ਅਸਧਾਰਨ ਵਿਰਤੀ ਦੇ ਹੁੰਦੇ ਹਨ। ਮਿਸਾਲ ਦੇ ਤੌਰ ਤੇ ਇੱਕ ਸਧਾਰਨ ਬੰਦਾ ਜ਼ਿੰਦਗੀ ਵਿੱਚ ਵਾਪਰੇ ਵੱਡੇ ਹਾਦਸਿਆਂ ਤੋਂ ਬਾਅਦ ਵੀ ਮੁੜ ਖੁਸ਼ ਰਹਿਣ ਦਾ ਜਜ਼ਬਾ ਰੱਖਦਾ ਹੈ। ਆਮ ਨਜ਼ਰ ਤੋਂ ਦੇਖਿਆ ਇਹ ਗੱਲ ਸਧਾਰਨ ਜਿਹੀ ਲੱਗਦੀ ਹੈ, ਪਰ ਜਦੋਂ ਕਹਾਣੀਕਾਰ ਇਸ ਦੀ ਪੇਸ਼ਕਾਰੀ ਕਰਦਾ ਹੈ ਤਾਂ ਇਸ ਵਿਚਲੀ ਅਸਧਾਰਨਤਾ ਉੱਗੜ ਆਉਂਦੀ ਹੈ। ਮਿਸਾਲ ਲਈ ਕੁਲਵੰਤ ਸਿੰਘ ਬਿਰਕ ਦੀ ਕਹਾਣੀ ਖੱਬੜ ਦੇਖੀ ਜਾ ਸਕਦੀ ਹੈ। ਕਹਾਣੀਕਾਰ ਅਜਿਹਾ ਸੂਖਮ ਵਿਅਕਤੀ ਹੁੰਦਾ ਹੈ ਜਿਹੜਾ ਮਨੁੱਖੀ ਭਾਵਾਂ ਦੀ ਕਲਾਤਮਿਕ ਅਤੇ ਦਿਲ ਖਿੱਚਵੀਂ ਪੇਸ਼ਕਾਰੀ ਪੇਸ਼ ਕਰਦਾ ਹੈ। ਨਿੱਕੀ ਕਹਾਣੀ ਦਾ ਸਮੁੱਚਾ ਤਾਣਾ ਬਾਣਾ ਕਹਾਣੀ ਵਿੱਚ ਮੌਜੂਦ ਇੱਕ ਸਿਖਰ ਪ੍ਰਕਾਸ਼ ਬਿੰਦੂ ਵੱਲ ਸਿੱਧਤ ਹੁੰਦਾ ਹੈ ਜਿਸ ਦਾ ਪਤਾ ਕਹਾਣੀ ਦੇ ਅੰਤ ਤੇ ਪਹੁੰਚ ਕੇ ਲੱਗਦਾ ਹੈ। ਨਿੱਕੀ ਕਹਾਣੀ ਦਾ ਸਾਰਾ ਭਾਵ
ਅੰਤ ਤੇ ਮੌਜੂਦ

0: ਮੌਜੂਦ ਕਿਸੇ ਪ੍ਰਕਾਸ਼ ਬਿੰਦੂ ਵਿੱਚ ਪਿਆ ਹੁੰਦਾ ਹੈ। ਕਹਾਣੀ ਦਾ ਹਰ ਅੰਸ਼ ਪੂਰੀ ਤਰ੍ਹਾਂ ਇਕਾਗਰਤਾ ਅਤੇ ਕਾਲ ਦੇ ਨਾਲ ਇਸ ਬਿੰਦੂ ਵੱਲ ਤੁਰਦਾ ਹੈ। ਇਸ ਬਿੰਦੂ ਉੱਤੇ ਪਹੁੰਚਣ ਤੇ ਪਹਿਲੀਆਂ ਸਭ ਘਟਨਾਵਾਂ ਅਤੇ ਵੇਰਵੇ ਇਸ ਬਿੰਦੂ ਦੀ ਰੋਸ਼ਨੀ ਵਿੱਚ ਅਰਥ ਸਿਰਜਣ ਦੇ ਕਾਬਿਲ ਹੋ ਜਾਂਦੇ ਹਨ। ਮਿਸਾਲ ਦੇ ਤੌਰ ਤੇ ਕਹਾਣੀ ਧਰਤੀ ਹੇਠਲਾ ਬਲਦ ਵਿੱਚ ਅੰਤ ਤੋਂ ਪਹਿਲਾਂ ਸਾਰੇ ਵੇਰਵੇ ਸਧਾਰਨ ਜਿਹੇ ਲੱਗਦੇ ਹਨ, ਪਰ ਅੰਤ ਤੇ ਪਹੁੰਚ ਕੇ ਜਦੋਂ ਫੌਜੀ ਕਰਮ ਸਿੰਘ ਨੂੰ ਆਪਣੇ ਦੋਸਤ ਮਾਨ ਸਿੰਘ ਅਨਿਆਈ ਮੌਤ ਦਾ ਪਤਾ ਲੱਗਦਾ ਹੈ ਤਾਂ ਪਹਿਲੇ ਸਭ ਵੇਰਵੇ ਸਾਰਥਕ ਹੋ ਜਾਂਦੇ ਹਨ ਅਤੇ ਕਹਾਣੀ ਵਡੇਰੇ ਅਰਥ ਦੇਣ ਲੱਗ ਪੈਂਦੀ ਹੈ। ਆਧੁਨਿਕਤਾ ਸੋਚਣ ਦਾ ਇੱਕ ਨਵਾਂ ਢੰਗ ਸੀ ਜਿਸਦਾ ਆਧਾਰ ਵਿਗਿਆਨਕ ਅਤੇ ਤਰਕ ਸੀ। ਇਸ ਤੋਂ ਪਹਿਲਾਂ ਮਨੁੱਖ ਦੀ ਸੋਚ ਧਰਮ ਅਤੇ ਵਿਸ਼ਵਾਸ ਤੇ ਆਧਾਰਿਤ ਸੀ। ਦੋਸਤੋ, ਇਸ ਸੋਚ ਕਾਰਨ ਉਹ ਜ਼ਿੰਦਗੀ ਦੇ ਦੁੱਖਾਂ ਦੇ ਅਸਲ ਕਾਰਨਾਂ ਨੂੰ ਸਮਝਣ ਤੋਂ ਅਸਮਰੱਥ ਸੀ ਅਤੇ ਆਪਣੇ ਦੁੱਖਾਂ ਦਾ ਕਾਰਨ ਕਿਸਮਤ ਨੂੰ ਅਤੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਨੂੰ ਸਮਝਦਾ ਸੀ। ਇਸ ਜਨਮ ਨੂੰ ਅਤੇ ਅਗਲੇ ਜਨਮ ਨੂੰ ਸਵਾਰਨ ਲਈ ਰੱਬ ਦੀ ਭਗਤੀ ਅਤੇ ਧਰਮ ਨੈਤਿਕਤਾ ਦੇ ਰਾਸਤੇ ਤੇ ਤੁਰਨਾ ਉਸਦੇ ਮੁੱਖ ਆਦਰਸ਼ ਸਨ। ਜਨਮ ਸਾਖੀਆਂ ਅਤੇ ਵਾਰਾਂ ਦੇ ਨਾਇਕ ਇਸ ਦੇ ਉਦਾਹਰਣ ਹਨ। ਇਹ ਲੋਕਾਂ ਨੂੰ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੋੜਦੀ ਹੈ। ਰੱਬ ਅਤੇ ਧਰਮ ਦੀ ਥਾਂ ਸਧਾਰਨ ਸਥਿਤੀਆਂ ਵਿੱਚ ਸਧਾਰਨ ਮਨੁੱਖ ਚਿੰਤਨ ਦਾ ਵਿਸ਼ਾ ਬਣਦੇ ਹਨ। ਰਾਜਿਆਂ ਦੇ ਰਾਜ ਦਾ ਖਾਤਮਾ ਅਤੇ ਵੋਟਾਂ ਦੀ ਆਮਦ ਸਧਾਰਨ ਬੰਦੇ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਸਧਾਰਨ ਮਨੁੱਖ ਅਤੇ ਉਸ ਦੀਆਂ ਸਧਾਰਨ ਖਾਹਿਸ਼ਾਂ ਸਾਹਿਤ ਦੇ ਪੰਨਿਆਂ ਤੇ ਵਿਸ਼ਾ ਬਣਦੀਆਂ ਹਨ, ਜਿਸ ਦੇ ਪ੍ਰਗਟਾ ਲਈ ਨਿੱਕੀ ਕਹਾਣੀ ਦਾ ਰੂਪ ਸਾਹਮਣੇ ਆਉਂਦਾ ਹੈ। ਇੱਥੇ ਇੱਕ ਗੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਯੋਗ ਹੈ ਕਿ ਨਿੱਕੀ ਕਹਾਣੀ ਦੇ ਜਨਮ ਪਿੱਛੇ ਕੇਵਲ ਆਧੁਨਿਕ ਚੇਤਨਾ ਦੀ ਹੀ ਨਹੀਂ ਸਗੋਂ ਮੱਧਕਾਲੀ ਕਹਾਣੀ ਰੂਪੀ ਵਿਰਾਸਤ ਦੀ ਵੀ ਮਹੱਤਵਪੂਰਨ ਭੂਮਿਕਾ ਹੈ। ਦੋਸਤੋ, ਹੁਣ ਵੱਧਦੇ ਹਾਂ ਅਸੀਂ ਸਾਹਿਤਕ ਮੈਗਜ਼ੀਨ ਦੇ ਅਗਲੇ ਪੰਨੇ ਵੱਲ ਤੇ ਸਾਡੇ ਅਗਲੇ ਪੰਨੇ ਵੱਲ ਹੈ ਵਾਰਤਾ। ਵਾਰਤਾਕਾਰ ਹਨ ਜਸਜੀਤ ਕੌਰ ਜੀ, ਵਾਰਤਾ ਹੈ ਸ਼ਿਵ ਕੁਮਾਰ ਬਟਾਲਵੀ।
1: ਨੀਲੰਬਰ ਦੇ ਤੱਲੇ ਬੈਠਾ ਦਿਲ ਆਪਣੇ ਨੂੰ ਮੈਂ ਤੱਕਦਾ, ਹਰ ਧੜਕਣ ਵਿੱਚ ਤੈਨੂੰ ਲੱਭਦਾ ਤੇ ਆਪਣੇ ਆਪ ਤੋਂ ਖੋ ਜਾਂਦਾ। ਇਹ ਸਟਾਂਜ਼ਾ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਰੂਹ ਨੂੰ ਵਿਖਾਉਂਦਾ ਹੈ। ਉਹ ਰੂਹ ਜੋ ਪ੍ਰੇਮ, ਵਿਛੋੜੇ ਅਤੇ ਤੜਪ ਨਾਲ ਭਰੀ ਹੋਈ ਹੈ। ਸ਼ਿਵ ਕੁਮਾਰ ਉਹ ਕਵੀ ਸਨ ਜਿਨ੍ਹਾਂ ਨੇ ਦੁੱਖ ਨੂੰ ਵੀ ਸੁੰਦਰ ਬਣਾ ਦਿੱਤਾ ਅਤੇ ਪ੍ਰੇਮ ਦੀ ਤੜਪ ਨੂੰ ਇੱਕ ਅਜਿਹੀ ਕਲਾਤਮਿਕ ਉਚਾਈ ਦਿੱਤੀ ਜੋ ਅੱਜ ਵੀ ਪੰਜਾਬੀ ਸਾਹਿਤ ਵਿੱਚ ਬੇਮਿਸਾਲ ਮੰਨੀ ਜਾਂਦੀ ਹੈ। 23 ਜੁਲਾਈ 1936 ਨੂੰ ਪਿੰਡ ਬਰਚੀ ਵਿੱਚ ਜਨਮ ਲੈਣ ਵਾਲੇ ਬਟਾਲਵੀ ਵੰਡ ਤੋਂ ਬਾਅਦ ਬਟਾਲਾ ਆ ਵਸੇ, ਜਿਸ ਕਾਰਨ ਉਹਨਾਂ ਦੇ ਨਾਮ ਨਾਲ ਬਟਾਲਵੀ ਜੁੜ ਗਿਆ। ਬਚਪਨ ਤੋਂ ਹੀ ਉਹ ਸੰਵੇਦਨਸ਼ੀਲ, ਕਲਪਨਾਸ਼ੀਲ ਅਤੇ ਅੰਦਰੂਨੀ ਜਗਤ ਵਾਲੇ ਸ਼ਖਸ ਸਨ। ਇਹ ਗਹਿਰਾਈ ਬਾਅਦ ਵਿੱਚ ਉਹਨਾਂ ਦੀ ਕਵਿਤਾ ਵਿੱਚ ਦਰਿਆ ਵਾਂਗ ਵਗਣ ਲੱਗੀ। ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੇਮ ਦਾ ਆਉਣਾ ਅਤੇ ਫਿਰ ਅਧੂਰਾ ਰਹਿ ਜਾਣਾ ਉਹਨਾਂ ਦੀ ਕਲਾ ਦਾ ਕੇਂਦਰ ਬਿੰਦੂ ਬਣ ਗਿਆ। ਇਹ ਵਿਛੋੜੇ ਦੀ ਤਬੀਰਤਾ ਹੀ ਸੀ ਜਿਸ ਨੇ ਪੀੜਾਂ ਦਾ ਪ੍ਰਾਗ, ਮਹਿੰਦੀਆਂ ਅੱਖਾਂ, ਦਾਖਾਂ ਅਤੇ ਮਹਾਨ ਕਾਵ ਨਾਟਕ ਲੂਨਾ ਵਰਗੀਆਂ ਅਮਰ ਰਚਨਾਵਾਂ ਨੂੰ ਜਨਮ ਦਿੱਤਾ। ਲੂਨਾ ਲਈ ਉਹਨਾਂ ਨੂੰ 1968 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ, ਜੋ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਮੋੜ ਵਾਲਾ ਪਲ ਸੀ। ਸ਼ਿਵ ਕੁਮਾਰ ਦੀ ਕਵਿਤਾ ਦੀ ਸਭ ਤੋਂ ਵੱਡੀ ਖਾਸੀਅਤ ਉਸਦਾ ਸੰਗੀਤਮਈ ਰੂਪ ਸੀ। ਉਹ ਆਪਣੀਆਂ ਕਵਿਤਾਵਾਂ ਨੂੰ ਖੁਦ ਗਾਉਂਦੇ ਸਨ ਅਤੇ ਜਿਸ ਲਹਿਰ ਨਾਲ ਉਹ ਸ਼ਬਦ ਪੇਸ਼ ਕਰਦੇ ਉਹ ਸਿੱਧਾ ਦਿਲ ਤੱਕ ਪਹੁੰਚਦੀ। ਉਹਨਾਂ ਦੀ ਆਵਾਜ਼ ਵਿੱਚ ਦਰਦ ਦੀ ਗਹਿਰਾਈ ਅਤੇ ਪ੍ਰੇਮ ਦੀ ਮਿਠਾਸ ਮਿਲ ਕੇ ਇੱਕ ਜਾਦੂ ਪੈਦਾ ਕਰਦੀ ਸੀ। ਸ਼ਿਵ ਦੀ ਕਵਿਤਾ ਵਿੱਚ ਇੱਕ ਖਾਸ ਗੱਲ ਸੀ, ਉਹ ਗਾਉਂਦਾ ਵੀ ਸੀ ਆਪਣੀਆਂ ਹੀ ਕਵਿਤਾਵਾਂ ਦੇ ਮੀਂਹ ਵਰਗੇ ਸੁਰਾਂ ਨਾਲ। ਉਸਦੀ ਆਵਾਜ਼ ਵਿੱਚ ਇੱਕ ਅਜਿਹੀ ਕੰਪਨ ਸੀ ਜਿਹੜੀ ਪਾਠਕ ਨੂੰ ਦਿਲ ਦੇ ਦਰਵਾਜ਼ੇ ਖੋਲਣ ਲਈ ਮਜਬੂਰ ਕਰ ਦਿੰਦੀ ਸੀ। ਉਹ ਅਕਸਰ ਕਹਿੰਦਾ ਸੀ ਕਿ ਉਹ ਤੜਪ ਨੂੰ ਲਿਖਦਾ ਨਹੀਂ ਸੀ, ਤੜਪ ਖੁਦ ਉਸਦੇ ਹੱਥ ਨੂੰ ਚਲਾਉਂਦੀ ਸੀ। ਪ੍ਰੇਮ ਦੀ ਤਲਾਸ਼ ਵਿੱਚ ਸ਼ੁਰੂ ਹੋਈ ਉਸਦੀ ਰਚਨਾ ਧੀਰੇ ਧੀਰੇ ਸਮਾਜੀ ਸੱਚਾਈਆਂ ਦੀ ਵਿਆਖਿਆ ਬਣ ਗਈ।

0: ਜਿਗਰ ਵਿੱਚ ਇਉਂ ਉੱਗੇ ਜਿਵੇਂ ਬਰਫਾਂ ਵਿੱਚ ਕਰਦਾ ਜਾਪੇ ਗੁਲਮਰਗ ਦੇ ਹੱਟ ਦੇ ਅੰਦਰ ਮਹਾਂਵਿਦਿਆਲੇ ਦਾ ਇੱਕ ਪਾਠਕ ਕਲਹਨ ਦੀ ਰਾਜ ਤਰੰਗਣੀ ਦਾ ਅਭਿਆਸ ਕਾਵਾ ਮਹਿਜੂਰ ਦੀ ਯਾਦ ਵਿੱਚ ਬਦਾਮਾਂ ਦੀ ਥਾਵੇਂ ਜਿਉਂ ਲੱਲਾ ਦੀ ਕੋਸੀ ਪ੍ਰਭਾਤ ਵਿੱਚ ਬਦਾਮਾਂ ਦੀ ਥਾਵੇਂ ਜਿਉਂ ਲੱਲਾ ਦੀ ਕੋਸੀ ਪ੍ਰਭਾਤ
1: ਇਹ ਕਾਵ ਪਾਠ ਪੇਸ਼ ਕਰ ਰਹੇ ਸਨ ਡਾਕਟਰ ਕੀਰਤ ਸਿੰਘ ਇਨਕਲਾਬੀ ਜੀ। ਅਤੇ ਦੋਸਤੋ ਅਗਲੇ ਪੰਨੇ ਦੇ ਵਿੱਚ ਸ਼ਾਮਿਲ ਹੈ ਸਾਡੇ ਕਹਾਣੀ ਜੈਸੀ ਕਰਨੀ ਵੈਸੀ ਭਰਨੀ ਅਤੇ ਕਹਾਣੀਕਾਰ ਹਨ ਜਤਿੰਦਰ ਸਿੰਘ ਜੀ।
2: ਮੈਂ ਅਕਸਰ ਆਪਣੇ ਪਿੰਡ ਦੇ ਝਰਨੇ 'ਤੇ ਜਾ ਕੇ ਬਹੁਤ ਸਕੂਨ ਮਹਿਸੂਸ ਕਰਦਾ ਸੀ। ਇਸ ਝਰਨੇ 'ਤੇ ਲੋਕ ਬਹੁਤ ਦੂਰ ਦਰੇੜੇ ਤੋਂ ਆਉਂਦੇ ਸੀ ਅਤੇ ਇਸ ਦਾ ਆਨੰਦ ਲੈਂਦੇ ਸੀ। ਇੱਕ ਦਿਨ ਮੇਰੀ ਮੁਲਾਕਾਤ ਸ਼ਹਿਰੋਂ ਆਏ ਕੁਛ ਲੜਕਿਆਂ ਦੀ ਟੋਲੀ ਨਾਲ ਹੋਈ। ਉਹਨਾਂ ਵਿੱਚ ਇੱਕ ਲੜਕਾ ਸੀ ਦਰਸ਼ਨ, ਜਿਸ ਨਾਲ ਮੇਰੀ ਦੋਸਤੀ ਹੋ ਗਈ। ਮਨੋ ਅਸੀਂ ਪੱਗਵੜ ਭਰਾ ਬਣ ਗਏ। ਦਰਸ਼ਨ ਸਾਡੇ ਪਿੰਡ ਅਕਸਰ ਗਰਮੀਆਂ ਦੀ ਛੁੱਟੀਆਂ ਵਿੱਚ ਆਉਂਦਾ ਸੀ ਤੇ ਮੇਰੇ ਘਰ ਹੀ ਰਹਿੰਦਾ ਸੀ। ਅਸੀਂ ਬਹੁਤ ਖੇਡਦੇ ਅਤੇ ਮਜ਼ੇ ਕਰਦੇ ਸੀ। ਸਮਾਂ ਬੀਤਦਾ ਗਿਆ, ਮੇਰੀ ਗ੍ਰੈਜੂਏਸ਼ਨ ਦਾ ਰਿਜ਼ਲਟ ਵੀ ਆ ਗਿਆ ਤੇ ਮੈਂ ਸ਼ਹਿਰ ਜਾ ਕੇ ਨੌਕਰੀ ਕਰਨ ਦਾ ਮਨ ਬਣਾ ਲਿਆ। ਤਾਂ ਫਿਰ ਕੀ ਸੀ, ਮੈਂ ਦਰਸ਼ਨ ਨੂੰ ਫੋਨ ਕਰਕੇ ਸ਼ਹਿਰ ਚਲਾ ਗਿਆ। ਬੱਸ ਅੱਡੇ ਪੁੱਜਦਿਆਂ ਹੀ ਮੈਨੂੰ ਦਰਸ਼ਨ ਲੈਣ ਆ ਗਿਆ ਸੀ। ਮੈਨੂੰ ਬਹੁਤ ਭੁੱਖ ਲੱਗੀ ਸੀ। ਮੈਂ ਦਰਸ਼ਨ ਨੂੰ ਚਾਹ ਪੀਣ ਵਾਸਤੇ ਕਿਹਾ ਤੇ ਅਸੀਂ ਦੋਵੇਂ ਹੀ ਨਾਲ ਦੇ ਢਾਬੇ ਤੇ ਚਾਹ ਪੀਣ ਲੱਗੇ। ਦਰਸ਼ਨ ਨੇ ਮੈਨੂੰ ਕਿਹਾ, ਯਾਰ ਮੈਂ ਤੇ ਆਪਣਾ ਪਰਸ ਘਰ ਹੀ ਭੁੱਲ ਗਿਆ ਹਾਂ। ਮੈਂ ਕਿਹਾ, ਕੋਈ ਗੱਲ ਨਹੀਂ, ਪੈਸੇ ਮੈਂ ਹੀ ਦੇ ਦਿੰਦਾ ਹੈ। ਚਾਹ ਪੀਣ ਤੋਂ ਬਾਅਦ ਚਾਹ ਵਾਲੇ ਨੂੰ ਪੈਸੇ ਦੇ ਕੇ ਦਰਸ਼ਨ ਤੇ ਮੈਂ ਅੱਗੇ ਤੁਰੇ। ਦਰਸ਼ਨ ਨੇ ਇੱਕ ਆਟੋ ਨੂੰ ਬੁਲਾਇਆ ਤੇ ਅਸੀਂ ਦੋਨੋਂ ਆਟੋ ਵਿੱਚ ਸ਼ਹਿਰ ਤੋਂ ਹੁੰਦਿਆਂ ਹੋਇਆਂ ਮਹੱਲੇ ਦੀਆਂ ਤੰਗ ਗਲੀਆਂ ਵਿੱਚੋਂ ਹੁੰਦਿਆਂ ਹੋਇਆਂ ਇੱਕ ਚੌਰਾਹੇ ਵਿੱਚ ਪੁੱਜੇ ਤੇ ਦਰਸ਼ਨ ਨੇ ਆਟੋ ਰੁਕਾਇਆ। ਅਸੀਂ ਦੋਨੋਂ ਆਟੋ ਤੋਂ ਉਤਰ ਗਏ। ਮੈਨੂੰ ਪਤਾ ਸੀ ਕਿ ਦਰਸ਼ਨ ਕੋਲ ਪਰਸ ਨਹੀਂ ਹੈ ਤੇ ਮੈਂ ਆਟੋ ਵਾਲੇ ਨੂੰ ਪੈਸੇ ਦੇ ਦਿੱਤੇ। ਦਰਸ਼ਨ ਮੈਨੂੰ ਇੱਕ ਅਨਹੇਰੀ ਗਲੀ ਵਿੱਚ ਲੈ ਗਿਆ। ਦਰਸ਼ਨ ਨੇ ਮੈਨੂੰ ਕਿਹਾ ਕਿ ਤੂੰ ਕੁਛ ਦੇਰ ਰੁਕ, ਮੈਂ ਕੁਛ ਸਮਾਨ ਲੈ ਕੇ ਆਉਂਦਾ ਹਾਂ। ਤਾਂ ਦਰਸ਼ਨ ਅਨਹੇਰੇ ਦੀ ਇੱਕ ਗਲੀ ਵਿੱਚ ਲੁਪਤ ਹੋ ਗਿਆ। ਇੱਕ ਘੰਟਾ ਗੁਜ਼ਰਨ ਤੇ ਜਦ ਦਰਸ਼ਨ ਵਾਪਸ ਨਾ ਆਇਆ ਤੇ ਮੈਨੂੰ ਬਹੁਤ ਫਿਕਰ ਹੋਈ। ਆਸ ਪਾਸ ਦਾ ਬਾਜ਼ਾਰ ਵੀ ਬੰਦ ਹੋ ਰਿਹਾ ਸੀ, ਗੱਡੀਆਂ ਦਾ ਵੀ ਆਉਣਾ ਜਾਣਾ ਘੱਟ ਰਿਹਾ ਸੀ। ਮੈਂ ਦਰਸ਼ਨ ਨੂੰ ਇੱਧਰ ਉੱਧਰ ਲੋੜਨ ਲੱਗ ਪਿਆ। ਕੁਛ ਲੋਕਾਂ ਨੇ ਮੈਨੂੰ ਚੋਰ ਸਮਝ ਕੇ ਮੇਰੇ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਨਾਲੋਂ ਲੰਘ ਰਹੇ ਇੱਕ ਆਦਮੀ ਨੇ ਮੈਨੂੰ ਲੋਕਾਂ ਤੋਂ ਬਚਾਇਆ ਤੇ ਮੈਨੂੰ ਦੂਜੀ ਗਲੀ ਵਿੱਚ ਲੈ ਗਿਆ। ਮੈਨੂੰ ਕਿਹਾ ਕਿ ਮੈਂ ਤੈਨੂੰ ਬਚਾਇਆ ਹੈ, ਪਰ ਤੂੰ ਮੈਨੂੰ ਆਪਣੇ ਸਾਰੇ ਪੈਸੇ ਦੇ ਦੇ, ਨਹੀਂ ਤੇ ਮੈਂ ਤੈਨੂੰ ਇਹਨਾਂ ਲੋਕਾਂ ਦੇ ਹਵਾਲੇ ਦੁਬਾਰਾ ਕਰ ਦਿਆਂਗਾ। ਮੈਂ ਮਜਬੂਰ ਆਪਣੀ ਜਾਨ ਬਚਾਉਣ ਵਾਸਤੇ ਮੈਂ ਆਪਣੇ ਸਾਰੇ ਪੈਸੇ ਉਸ ਸ਼ਖਸ ਨੂੰ ਦੇ ਦਿੱਤੇ। ਫਿਰ ਇੱਧਰ ਉੱਧਰ ਭਟਕਦਿਆਂ ਮੈਂ ਇੱਕ ਗੁਰਦੁਆਰੇ ਸਾਹਿਬ ਵਿੱਚ ਚਲਾ ਗਿਆ। ਉੱਥੇ ਰਾਤ ਗੁਜ਼ਾਰੀ। ਸਵੇਰ ਹੁੰਦਿਆਂ ਹੀ ਮੈਂ ਗੁਰਦੁਆਰੇ ਦੇ ਭਾਈ ਸਾਹਿਬ ਨੂੰ ਸਾਰੀ ਆਪ ਬੀਤੀ ਸੁਣਾਈ। ਉਹਨਾਂ ਨੇ ਮੇਰੀ ਮੁਲਾਕਾਤ ਇੱਕ ਸੱਜਣ ਨਾਲ ਕਰਾਈ, ਜਿਨ੍ਹਾਂ ਦਾ ਨਾਂ ਕਰਤਾਰ ਸਿੰਘ ਸੀ। ਉਹਨਾਂ ਨੇ ਮੇਰੀ ਬਹੁਤ ਹੀ ਮਦਦ ਕੀਤੀ, ਮੈਨੂੰ ਇੱਕ ਨੌਕਰੀ ਵੀ ਦਵਾਈ। ਸਮਾਂ ਬੀਤਦਾ ਗਿਆ, ਮੈਂ ਇੱਕ ਕੰਪਨੀ ਵਿੱਚ ਸੀਨੀਅਰ ਮੈਨੇਜਰ ਬਣ ਗਿਆ ਸੀ। ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ। ਰਸਤੇ ਵਿੱਚ ਮੈਨੂੰ ਇੱਕ ਲੜਕਾ ਆਟੋ ਵਾਲੇ ਨਾਲ ਬਹਿਸ ਕਰਦਾ ਦਿਸਿਆ ਤੇ ਮੈਂ ਆਪਣੀ ਗੱਡੀ ਰੋਕ ਕੇ ਆਟੋ ਵਾਲੇ ਨੂੰ ਪੁੱਛਿਆ, ਕੀ ਕਰ ਰਹੇ ਹੋ, ਕਿਉਂ ਲੜ ਰਹੇ ਹੋ? ਆਟੋ ਵਾਲੇ ਨੇ ਜਵਾਬ ਦਿੱਤਾ, ਇਹ ਲੜਕਾ ਮੈਨੂੰ ਆਟੋ ਦਾ ਕਿਰਾਇਆ ਨਹੀਂ ਦੇ ਰਿਹਾ ਹੈ। ਮੈਂ ਉਸ ਲੜਕੇ ਨੂੰ ਪੁੱਛਿਆ, ਪੁੱਤਰ ਤੁਸੀਂ ਆਟੋ ਦਾ ਕਿਰਾਇਆ ਕਿਉਂ ਨਹੀਂ ਦੇ ਰਹੇ ਹੋ? ਲੜਕੇ ਨੇ ਜਵਾਬ ਦਿੱਤਾ, ਮੇਰੇ ਕੋਲ ਪੈਸੇ ਨਹੀਂ ਹਨ, ਮੇਰੇ ਪਿਤਾ ਜੀ ਕਿਤੇ ਖੋ ਗਏ ਹਨ ਤੇ ਮੈਂ ਇਹਦੇ ਪੈਸੇ ਨਹੀਂ ਦੇ ਸਕਦਾ। ਉਸ ਲੜਕੇ ਵਿੱਚ ਮਨੋ ਮੈਨੂੰ ਆਪਣਾ ਆਪ ਦਿਸਣ ਲੱਗ ਪਿਆ। ਮੈਂ ਆਟੋ ਦਾ ਕਿਰਾਇਆ ਦਿੱਤਾ, ਉਸ ਲੜਕੇ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ, ਇੱਕ ਕੰਪਨੀ ਵਿੱਚ ਉਹਦੀ ਨੌਕਰੀ ਕਰਾਈ। ਫਿਰ ਆਸਤੇ ਆਸਤੇ ਸਮਾਂ ਬੀਤਦਾ ਗਿਆ, ਇਸ ਲੜਕੇ ਨੂੰ ਹੌਲੀ ਹੌਲੀ ਤਰੱਕੀ ਹੁੰਦੀ ਰਹੀ। ਫਿਰ ਇੱਕ ਦਿਨ ਉਹ ਮੇਰੇ ਕੋਲ ਭੱਜਦਾ ਹੋਇਆ ਆਇਆ ਤੇ ਕਿਹਾ, ਮੈਨੂੰ ਮੇਰੇ ਬਾਪੂ ਜੀ ਦਾ ਪਤਾ ਲੱਗ ਗਿਆ ਹੈ, ਉਹ ਚੰਡੀਗੜ੍ਹ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਭਰਤੀ ਹਨ ਤੇ ਚਲੋ ਅਸੀਂ ਦੋਨੋਂ ਉਹਨੂੰ ਮਿਲ ਕੇ ਆਈਏ। ਫਿਰ ਕੀ ਸੀ, ਮੈਂ ਉਸ ਲੜਕੇ ਨਾਲ ਉਹਦੇ ਬਾਪੂ ਨੂੰ ਦੇਖਣ ਵਾਸਤੇ ਹਸਪਤਾਲ ਚਲਾ ਗਿਆ। ਜਦੋਂ ਮੈਂ ਉਸ ਸ਼ਖਸ ਨੂੰ ਦੇਖਿਆ ਤੇ ਹੈਰਾਨ ਹੋ ਗਿਆ, ਉਹ ਕੋਈ ਹੋਰ ਨਹੀਂ ਬਲਕਿ ਦਰਸ਼ਨ ਹੀ ਸੀ।

ਜੋ ਆਖਰੀ ਸਾਹ ਲੈ ਰਿਹਾ ਸੀ। ਮੈਂ ਕੁਛ ਕਹਿੰਦਾ ਉਸ ਤੋਂ ਪਹਿਲਾਂ ਇਸ ਲੜਕੇ ਨੇ ਦਰਸ਼ਨ ਨੂੰ ਕਿਹਾ, ਬਾਪੂ ਜੀ ਇਹ ਉਹ ਮਹਾਤਮਾ ਨੇ ਜਿਨ੍ਹਾਂ ਨੇ ਮੈਨੂੰ ਜੀਵਨ ਦਾਨ ਬਖਸ਼ਿਆ, ਮੇਰੀ ਮੁਸ਼ਕਲ 'ਚ ਮੇਰੀ ਸਹਾਇਤਾ ਕੀਤੀ। ਲੜਕੇ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਦਰਸ਼ਨ ਨੂੰ ਕਿਹਾ। ਦਰਸ਼ਨ ਰੋਂਦਿਆਂ ਰੋਂਦਿਆਂ ਮੇਰੇ ਪੈਰਾਂ ਵਿੱਚ ਆ ਪਿਆ ਅਤੇ ਮੈਨੂੰ ਮੁਆਫ਼ੀ ਦੀ ਗੁਹਾਰ ਲਾਉਣ ਲੱਗ ਪਿਆ। ਜਦੋਂ ਦਰਸ਼ਨ ਦੀ ਹਕੀਕਤ ਉਸ ਦੇ ਮੁੰਡੇ ਨੂੰ ਪਤਾ ਲੱਗੀ ਤਾਂ ਉਸ ਨੇ ਦਰਸ਼ਨ ਨੂੰ ਕਿਹਾ, ਬਾਪੂ ਜੀ ਚੰਗਾ ਸੀ ਤੁਸੀਂ ਮੈਨੂੰ ਮਿਲਦੇ ਹੀ ਨਾ, ਗਵਾਚੇ ਹੀ ਰਹਿੰਦੇ। ਮੈਂ ਕਿਹਾ, ਨਹੀਂ ਪੁੱਤਰ, ਇਹਨੂੰ ਰੱਬ ਨੇ ਸਜ਼ਾ ਦੇ ਦਿੱਤੀ ਹੈ, ਹੁਣ ਤੁਸੀਂ ਇਹਨੂੰ ਮਾਫ਼ ਕਰੋ। ਦਰਸ਼ਨ ਦੇ ਪੁੱਤਰ ਨੇ ਦਰਸ਼ਨ ਨੂੰ ਮਾਫ਼ ਕਰ ਦਿੱਤਾ।

ਜੈਸੀ ਕਰਨੀ ਵੈਸੀ ਪਰਨੀ। ਹੁਣੇ ਅਸੀਂ ਇਹ ਕਹਾਣੀ ਸੁਣ ਰਹੇ ਸੀ, ਕਹਾਣੀ ਸੀ ਜਤਿੰਦਰ ਸਿੰਘ ਜੀ ਦੀ ਲਿਖੀ ਹੋਈ। ਡੁੱਬਦਾ ਨਾ ਨੀਲੀ ਝੀਲ ਵਿੱਚ ਸੂਰਜ ਜੇ ਸੰਧਲੀ, ਡੁੱਬਦਾ ਨਾ ਨੀਲੀ ਝੀਲ ਵਿੱਚ ਸੂਰਜ ਜੇ ਸੰਧਲੀ, ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ, ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ। ਕੋਰਾ ਕਾਗਜ਼ ਸੀ ਕੱਲ ਤੱਕ ਉਦਾਸ ਜਿਹਾ, ਅੱਜ ਰੰਗਾਂ ਦਾ ਇਹਦੇ ਵਿੱਚ ਰੰਗਮੰਚ ਆ ਗਿਆ। ਨਾ ਵੇਖਾਂ ਪੁਰਾਣੇ, ਨਾ ਚੱਲਾਂ ਬਣੀ ਲੀਕ 'ਤੇ, ਸੋਚ ਦੇ ਅੰਬਰ 'ਤੇ ਨਵਾਂ ਖੁਆਬ ਆ ਗਿਆ। ਹੰਝੂਆਂ ਨੂੰ ਬਣਾਵਾਂ ਮੋਤੀ ਸਿਰਜਣਾ ਦੇ, ਕਲਾ ਦੇ ਸਫ਼ਰ ਵਿੱਚ ਨਵਾਂ ਮੁਕਾਮ ਆ ਗਿਆ। ਸਿਰਜਣਾ ਦੀ ਅੱਗ ਵਿੱਚ ਜੋ ਤਪਦੇ ਨੇ, ਉਹਨਾਂ ਦੇ ਸਿਰ 'ਤੇ ਜੱਗ ਰੌਸ਼ਨ ਦਾ ਤਾਜ ਆ ਗਿਆ। ਦੋਸਤੋ, ਅਸੀਂ ਤੁਹਾਨੂੰ ਪਤਾ ਹੈ ਕਿ ਈਦ ਵੀ ਮਨਾ ਰਹੇ ਹਾਂ। ਸਾਡਾ ਹਰਮਨ ਪਿਆਰਾ ਤਿਉਹਾਰ ਜੋ ਕਿ 28 ਦਿਨ ਮਨਾਇਆ ਜਾਂਦਾ ਹੈ, ਕੱਲ੍ਹ ਤੋਂ, ਕੱਲ੍ਹ ਪਹਿਲੀ ਈਦ ਸੀ ਅਤੇ ਅੱਜ ਦੂਜੀ ਈਦ ਹੈ, ਅਤੇ ਉਸ ਦੀਆਂ ਵੀ ਅਸੀਂ ਤਹਿ ਦਿਲੋਂ ਤੁਹਾਨੂੰ ਵਧਾਈਆਂ ਦਿੰਦੇ ਹਾਂ। ਅਤੇ ਰੱਬ ਕਰੇ ਇਹ ਈਦ ਸਾਰਿਆਂ ਦੇ ਲਈ ਬਹੁਤ ਸਕੂਨ, ਪਿਆਰ, ਮੁਹੱਬਤ, ਖੁਸ਼ੀਆਂ, ਖੇੜੇ, ਚੌ, ਮਲਾਰ, ਬਹਾਰਾਂ, ਰਹਿਮਤਾਂ, ਖੁਸ਼ੀਆਂ, ਖੇੜੇ, ਹਾਸੇ ਲੈ ਕੇ ਆਵੇ। ਅਤੇ ਉਹਨਾਂ ਘਰਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਬਿਮਾਰੀ ਹੈ, ਕਲੇਸ਼ ਹੈ, ਦੁੱਖ ਹੈ, ਤਕਲੀਫ ਹੈ, ਤੰਗੀ ਹੈ, ਖਤਮ ਹੋ ਜਾਵੇ। ਅਤੇ ਇਨਸਾਨ ਦੇ ਦਿਲਾਂ ਦੇ ਵਿੱਚੋਂ ਦੁਬੈਤ ਨੂੰ, ਬੁਰਾਈ ਨੂੰ ਨਿਕਾਲ ਕੇ ਕੁਰਬਾਨੀ ਦੀ ਭਾਵਨਾ, ਇੱਕ ਦੂਸਰੇ ਦੇ ਲਈ, ਇੱਕ ਦੂਸਰੇ ਦੇ ਲਈ ਜਿਉਣਾ ਅਤੇ ਇੱਕ ਦੂਸਰੇ ਦੇ ਕੰਮ ਆਉਣਾ ਵਾਲੀ ਭਾਵਨਾ ਨੂੰ ਭਰ ਕੇ ਇੱਕ ਚੰਗੇ ਇਨਸਾਨ ਬਣਨ ਦੀ ਸਾਨੂੰ ਰੱਬ ਦੇ ਘਰੋਂ ਹਿਦਾਇਤ ਮਿਲੇ। ਅਤੇ ਉਮੀਦ ਕਰਦੇ ਹਾਂ ਕਿ ਈਦ ਸਭਨਾਂ ਦੇ ਲਈ, ਬਹੁਤ ਖੁਸ਼ੀਆਂ, ਖੇੜਿਆਂ, ਚੌ, ਮਲਾਰਾਂ ਵਾਲੀ ਹੋਵੇਗੀ ਅਤੇ ਰੱਬ ਦੀਆਂ ਰਹਿਮਤਾਂ ਹਰ ਘਰ ਦੇ ਵਿੱਚ ਵਰਸਣਗੀਆਂ। ਅਤੇ ਇਸ ਦੇ ਨਾਲ ਹੀ ਦੋਸਤੋ, ਸਾਡੇ ਵੱਲੋਂ ਅਤੇ ਆਕਾਸ਼ਵਾਣੀ ਸ੍ਰੀਨਗਰ ਵੱਲੋਂ ਈਦ ਦੀਆਂ ਇੱਕ ਵਾਰ ਫੇਰ ਮੁਬਾਰਕਾਂ, ਅਤੇ ਲੈਂਦੇ ਹਾਂ ਇਜਾਜ਼ਤ, ਫੇਰ ਮਿਲਾਂਗੇ ਉਦੋਂ ਤੱਕ ਲਈ। ਰੱਬ ਰਾਖਾ।